ਸ਼ਾਮ ਪੀਆ ਮੋਰੀ ਰੰਗ ਦੇ ਚੁਨਰੀਆ ਬਿਲਕੁਲ ਸਪਸ਼ਟ ਹੈ ਇਸ ਅਰਥ ਔਰ ਗਹਿਰਾਈ ਮੈਂ ਜਾਏ ਔਰ ਧਿਆਨ ਦੇ ਤੋ ਇੱਕ ਨਿਆ ਅਰਥ ਸਾਹਮਣੇ ਆਤਾ ਹੈ ਰੰਗ ਵੀ ਸ਼ਾਮ ਹੈ ਔਰ ਪੀਆ ਵੀ ਸ਼ਾਮ ਹੈ ਤੋ ਸ਼ਾਮ ਰੰਗ ਮੈਂ ਪੀਆ ਮੋਰੀ ਰੰਗ ਦੇ ਚੁਨਰੀਆ ਸ਼ਬਦੋ ਕੀ ਔਰ ਧਿਆਨ ਦੇ